0: ਆਉਂਦਾ ਆਉਂਦਾ ਹੈ ਹਰ ਦਿਲ ਬਰਕਤ ਮਿਰਚੀ ਨ ਕਾਂਦਾ
1: ਮਿਰਚੀ ਨ ਕਾਂਦਾ ਹੈ
0: ਅਨਿ ਵਤਨ ਗ੍ਰਿੰਦੀ ਤੇਹੀ ਤਸੌਦਾ
1: ਤੇਹੀ ਤਸੌਦਾ ਹੈ
0: ਕਿਸਤ ਦਾ ਤੇ ਸ਼ਿਤ ਕਰੀ ਦਾਦਾ
1: ਸ਼ਿਤ ਕਰੀ ਦਾਦਾ
0: ਬਲੇ ਬਲੇ ਗਵਾ ਕੀ ਓਂਦੀ ਵਾਰਿਆ ਕੀ ਗੋਂਦੀ ਕਰਤੀ ਆ ਫਿਰਮਾਨ ਫਿਰਮਾਨ ਗਾਹੂ ਮੋਟ ਵਰਸ ਗਾਨੇ ਮਾਲਾ ਚਮਲ ਮਦ ਕੋਨ ਗਉਬੀ।